ਪੁੱਤਰ ਅਸਾਂ ਸੁਣਨਾ ਚਾਹੁੰਦੇ ਕੋਈ ਪੁਰਾਣਾ ਜਾਂ ਮੈਂ ਦੀ ਅਸਨ ਇੱਕ ਬਹੁਤ ਸਾਰਾ ਕੋਈ 164-160 ਜ਼ਬਾਨਾਂ 'ਚ ਉਸਨਾਂ ਤਰਜਮਾ ਹੋਇਆ। ਤਨਹਾ ਤੀ ਔਰ ਹਮੇਸ਼ਾ ਸੇ ਤਨਹਾ ਹੈ ਜ਼ਿੰਦਗੀ, ਹੈ ਜ਼ਿੰਦਗੀ ਕਾ ਨਾਮ ਮਗਰ ਕਿਆ ਹੈ ਜ਼ਿੰਦਗੀ। ਮੈਂ ਦੀ ਅਸਨ ਸਾਹਿਬ ਨੇ ਗਾਣਾ ਹੈ ਪੁੱਤਰ, ਇਹ ਭਲੇ ਕਰੀ ਛੋੜੋ ਲੱਭਣੇ ਤਾਂ।

0: ਮੈਨੂੰ ਕਬੂਲ ਹੈ ਤੇਰਾ ਹਰ ਦੁੱਖ ਸੁੱਖ, ਮੈਨੂੰ ਕਬੂਲ ਹੈ ਤੇਰਾ ਹੱਸਣਾ ਰੋਣਾ, ਅਤੇ ਮੈਨੂੰ ਕਬੂਲ ਹੈ ਤੇਰਾ ਹਰ ਉਹ ਲਫ਼ਜ਼ ਜੋ ਬਿਨਾਂ ਕਹੇ ਬੁੱਲਾਂ ਤੋਂ ਬਿਆਨ ਹੁੰਦਾ ਤੇਰੀ ਅੱਖ 'ਚੋਂ। ਸਾਡੀ ਜ਼ਿੰਦਗੀ ਅੱਜ ਉਸ ਮੋੜ 'ਤੇ ਹੈ ਜਿੱਥੇ ਤੂੰ ਮੈਨੂੰ ਛੱਡਣਾ ਨਹੀਂ ਅਤੇ ਮੈਂ ਤੈਨੂੰ ਛੱਡ ਨਹੀਂ ਸਕਦਾ। ਇਸੇ ਕਰਕੇ ਤਾਂ ਕਿਹਾ ਮੈਨੂੰ ਲੱਗਦਾ ਪਿਆਰ ਮੇਰਾ।
1: Welcome back to The Voice is only on Awaz FM 99.8. Our studio number is 0238198007. That's 0238198007. Our WhatsApp number is 0778469140. That's 0778469140. And guys, please do like the Facebook page, which is facebook.com/TheDevilRides. That's facebook.com/TheDevilRides. The Devil Rides show is on every Saturday from 2 to 4 only on Awaz FM 99.8.